0: ሸብ እያም ፍረይን እዚ ቢጋ ደበይ አንተ ኑ አነ ጤራቴ ሚቆሎ ራቲብ አስታልቴ
1: ትሻም ነይ ታይስ ኦንተ ባሊ ባበሬ ተጀክሳ
2: ትምሪ አረውኒ ካተ ዲያፕ ትካቴ ሱርክና አይወ ያግላይ ትገዴቶ እንድብሽኝ
3: ማምሩ ሰላም አለይኩም።
4: አለይኩም ሰላም።
3: ናቡ ፋሽም ሰሊታ
4: ሰላም።
3: አን እንደ ዳማምሪ ዘታይ አባከቴት ተውና ወባብ ሱር ጉባ አባከቴ ዳይብ ሻጋማ ባካይ ባባይ ወባብ ሻጋማ አባከቴ አጃራ አፎያያ አፎማያ ዳይና ሻጋማ ዳይና ትዌድ ሚያዲአ ሱር ሻጋማ አባከቴት ተውና ወሃጂብ አሬድ አንኪ ተከቴ ሆቢያካ ወሃጂብ ሳንኡር አሃብ ኢክቴና ደሌቲ ያክሳብ ኢክቴ ሳባ ኦናን አሪ አምሰ ኦዴ ከሶ በን ሰቢ አመ ਅਮਗਾਬਾ ਕਾਤੇ ਪਸ਼ੀਸ਼ਬੋਬਾ ਹੋ ਅਜਾਰਾ ਦਾਇਬ ਸ਼ਾਗਾਮਾ ਮਿਆਦੀਆ ਸ਼ਾਗੰਬਰੋ ਜੋ ਉਰਤਕ ਦਾਤਕ ਸ਼ਬਤਕ ਫਾਰਿਸਤਕ ਸਾਰਾ ਦੀਬਰ ਸ਼ਾਗਾਮੀ ਸ਼ਾਗਕੀ ਅਰ ਅਤਮਦਗੇ ਹੰ ਅਰੇ ਤਕਿਆਸਤਿਓਕ ਜੋ ਅਰੇ ਤੋਰਾ ਬੰਦੀਤ ਬੀਕਾਨੇ ਤੋਨ ਅਰੇ ਅਫਾਮਨ ਫਦਨ ਅਰੇ ਅਮਾਬਾਇਕ ਤਮ ਅਗੇਰ ਹੰ ਅਰੇ ਅਮਾਕਾਤ ਕਤੇ ਫਦਨ ਅਬਾਇ ਬਾ ਕਾਇਦਾ ਅਗਰਿਆ ਤੇ ਸਾਰਾ ਥਾ ਇਕਤੰਦੀ ਗੋਬੇਬ ਥਾ ਇਕਤੰਦੀ ਓਧਾ ਇਤਫੀ ਗੰਦੀ ਬੀਸ਼ਾਮਨੇ ਇਦਾਰਾਵੇਤੀ ਬਰਕਸਾ ਅਤੇਨੇ ਤੋਨ ਅਰੀਵ ਉਰਾ ਉਮਰ ਢਾਣੋ ਕਨ
5: ਅਜਾਇਬ
6: ਕੁਰੇ ਮਰੇ ਗਨਾ ਏ ਸ਼ੋਹ ਅਸਮਾਤੀ ਅਫਮੀਨ ਗਨ ਏ ਯਾਰ ਬਨ ਹਮਦੋ ਸ਼ਾਗੁਇਕ ਤਕਨੇ ਨਾ ਐਂਤ ਨੋ ਬਰੇ ਅਨਾ ਦਵਾ ਤਫਰਸਿਆ ਇਤੋ ਕੁਆ ਅਦਾਯੋ ਕੁਆ ਸ਼ਰਫਿਕ ਤੋ ਕਨ ਏ ਉਤ ਆਰੇ ਵਾਜੀਬ ਅਦਵਾ ਬਾਲੀ ਬਬਰੀ ਨਾਈ ਨੀਮ ਸੋਨੀਆ
7: بسم الله الرحمن الرحيم وانت اون اوفنا وا تلوجايا وا تمرا عمر عم تمرا مهنيت سرتي هينيون هو يا رب حميد هو
8: يا رب
7: وانت تدور اريوا تسناي وا اتمرين افكر حميناي تون بيشامني ارو تروب مره